ਸੱਚ ਕਾਲ ਕੂੜ ਵਰਤਿਆ ਕਲ ਕਾਲ ਖਬੇਤਾ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੈ ਦਾ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂ ਰੁੱਤ ਹੋਏ ਨਾਨਕ ਪਾਹੇ ਬਹਾਰਾਂ ਕੋਰੇ ਰੰਗ ਨ ਸੋਏ ਪੈ ਵਿੱਚ ਖੁੰਭ ਚੜਾ।

0: ਇੱਕ ਰਥ ਵਾਹ ਜੁਗ ਜੁਗ ਫੇਰ ਵਟਾਈ ਅਹ ਗਿਆਨੇ ਬੁਝੇ ਤਾਏ ਸਤ ਜੁਗ ਰਥ ਸੰਤੋਖ ਧਰਮ ਅੱਗੇ ਰਥ ਵਾਹ ਤ੍ਰੇਤੈ ਰਥ ਤੈ ਕਾ ਜੋਰ ਅੱਗੇ ਰਥ ਵਾਹ ਦੁਆਪਰ ਰਥ ਪੈ ਕਾ ਸਤ ਅੱਗੇ ਰਥ ਵਾਹ ਕਾਲ ਜੁਗ ਰਥ ਅਗਨ ਕਾ ਕੂੜੇ ਅੱਗੇ ਰਥ ਵਾਹ ਮਹੱਲਾ ਪਹਿਲਾ
1: ਸਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਆਚੇ ਸਾਚ ਰਹੇ ਸਭ ਕੁਛ ਸਮਾਵੈ ਕਹਿ ਰਿਹਾ ਪ੍ਰਭੂ ਰਾਮ ਨਾਮ ਦੇਵਾ ਮੈਸੂਰ

0: ਸਲੋਕ ਮਹੱਲਾ ਪਹਿਲਾ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਹਿਨ ਰਸ ਕਿੱਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਸਭ ਕੋ ਨਿਵੇਂ ਆਪ ਕੋ, ਪਰ ਕੋ ਨਿਵੇਂ ਨਾ ਕੋ, ਤਰ ਤਾਰਾ ਜੁਤੋਲੀਏ ਨਿਵੇ ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਵੇ ਜੋ ਹੰਤਾ ਮੇਰੇ ਗਾਏ, ਸੀਸ ਨਿਵਾਇਆ ਕਿਆ ਥੀਏ, ਜਾਰੀ ਦੇ ਕਸੂ ਦੇ ਜਾ ਇਹ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਜਿਸ ਬਗਲ ਸਮਾਧੰਗ ਝੂਟ ਵਿਭੂਖਨ ਸਾਰੰਗ ਤ੍ਰਿਪਾਲ ਤਿਹਾਰ ਵਿਚਾਰੰਗ ਅਲ ਮਹੱਲਾ ਤਿਰਕ ਲੜਾ ਟੰਗ ਦੇ ਧੋਤੀ ਬਸਤਰ ਗਵਾਟੰਗ ਦੇ ਜਾਣਸ ਬ੍ਰਹਮੰਗ ਕਰਮੰਗ ਸਭ ਫੋਕ ਨਿਸ਼ਚੋ ਕਰਮੰਗ ਕੋਹ ਨਾਨਕ ਨਿਹਚੋ ਤਿਹਾਵੈ।

ਜੇ। ਸਲੋਕ ਮਹੱਲਾ ਪਹਿਲਾ। ਗਊ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾਂ ਖਾਈ, ਅੰਤਰ ਪੂਜਾ ਪੜੇ ਕਤੇ ਬਸ ਸੰਜਮ ਤੁਰਕਾ ਪਾਈ, ਛੋਡੀ

ਜੇ ਮੋਹਾ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਸ ਨਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀਏ।

0: ਕਿਸੁਦਕ ਵੇਖਣਾ ਪਰਤਰੇ ਪਰਤਨ ਰੂਪ ਕੰਨੀ ਸੁਦਕ ਕੰਨ ਪੈ ਲਾਇਤ ਬਾਰੀ ਖਾਹੇ ਨਾਨਕ ਹੰਸਾ ਆਦਮੀ ਬਦੇ ਜਾਂ ਬੁਰਜਾਏ ਮਹਲਾ ਪਹਿਲਾ
1: ਸਭ ਸੁਤਕ ਪਰਮ ਹੈ।

ਪੰਡੂ ਹੋਵੇ ਦੋਸਤੀ, ਪੰਡੋ ਚੱਲੇ ਰਾਹੋ, ਪੰਡ ਮੂਹਾ ਪੰਡ ਭਾਲੀਏ, ਪੰਡ ਹੋਵੇ ਬੰਦਾ, ਸੁਖ ਮਦ ਆਖੀਏ ਜਿ ਜਮੈ ਰਾਜਾ, ਪੰਡੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਏ, ਨਾਨਕ ਪੰਡੇ ਬਾਹਰ ਆਏ ਕੋ ਸੱਚਾ ਸੋਏ, ਜਿਤ ਮੁਖ ਸਿਧਾ ਸਲਾਹ।

0: ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅੱਠਸੱਠ ਤੀਰਥ ਜੇ ਨਾ ਹੋਵੇ ਉਤਰੈ ਨਾਹੀ ਮੈਂ ਜਿਨ ਪੱਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸਹੇ ਰੰਗ ਰੋਵਹੇ ਦੇਖਣ ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੈ ਕਰੀ ਬਾਜ ਸੱਚੇ ਨਾ
1: ਦਰਵਾਟੇ ਉੱਪਰ ਖਰਚ ਮੰਗਾ ਜਬੈ ਦੇਤਾ ਖਾਹੇ ਦੀ ਬਾਹ ਨੇ ਖੋਕਲ ਮੈਂ ਕਖ ਮਤ ਮੇਲਦਾਰ ਲੇ ਲੇਖਾ ਪੀੜੀ ਛੁੱਟੇ

ਸਲੋਕ ਮਹਲਾ ਦੂਜਾ, ਇੱਕ ਨਹੀਂ ਆਸਕੀ ਦੂਜੇ ਲੱਗਿਆ ਜਾਏ, ਨਾਨਕ ਆਸਕ ਕਾਂਡੀ ਹੈ ਸਦ ਹੀ ਰਹਿ ਸਮਾਏ।

ਮਾੜੀ ਜਿੱਤ ਸੇਵੇ ਸਿਪਾਹੀ ਸਿੱਖਾਂ ਸਾਹ ਸੰਭਾਲੀ ਹੈ ਜਿੱਥੇ ਤਪਈ ਆਪਣਾ ਕਾਲਵਰੀ ਤੋਂ ਢਾਲੀ ਹੈ ਮੰਦਾ ਮੂਲ ਨਾ ਕੀਤੀ ਦੇ ਲੰਮੀ ਦੇ ਨਿਹਾਲੀ ਹੈ ਜਿਉਂ ਸਾਹ ਨਾਲ ਨਾ ਹਾਰੀ ਇੱਥੇ ਵਿਆਹ ਪਾਸੇ ਢਾਲੀ ਹੈ ਢਾਲੀ ਹੈ

ਪੌੜੀ ਵਡਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀ ਅਰਜ ਸੰਭਾਏ ਸਾਈ ਕਰ ਕਮਾਵਣੀ ਤੁਰਛੋਡੀ ਤਿੰਨੈ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ

0: ਲੈ ਸਕਲ ਜਗਤ ਚੰਗਿਆਈਆਂ ਬਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏਮ ਸਖਤ ਕਾ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ ਹਰ ਸੱਚੇ ਤਖ਼ਤ ਰਚਾਇਆ ਸਤਸੰਗ

ਫਿਰ ਉਹ ਗੁਣਵੰਤੀ ਹੋ ਜਾਂਦੀ ਹੈ। ਪਤੀ ਤੋਂ ਵਿਛੜ ਕੇ ਔਗਣਵੰਤੀ ਹੋ ਗਈ ਸੀ ਨਾ, ਦੁਹਾਗਣ ਹੋ ਗਈ, ਕੁਚੱਜੀ ਹੋ ਗਈ, ਪਰ ਹੁਣ ਜਦੋਂ ਆਪਣੇ ਕੰਤ ਨੂੰ ਪਛਾਣ ਲਿਆ, ਉਹਦੇ ਗੁਣ ਗਾਏ ਤੇ ਗੁਣਵੰਤੀ ਹੋ ਗਈ। ਹੁਣ ਗੁਣ ਆ ਗਏ, ਗੁਣ ਸਾਰ ਹੈ ਆਪਣੇ ਕੰਤ ਸੰਭਾਲੈ। ਉਹ ਫਿਰ ਉਸ ਪਿਆਰੇ ਦੇ ਗੁਣ ਦੀ ਕਦਰ ਵੀ ਕਰਦੀ ਹੈ ਕਿ ਮੈਨੂੰ ਮੇਰੇ ਮਾਲਕ ਨੇ ਕਿੰਨੀਆਂ ਦਾਤਾਂ ਦਿੱਤੀਆਂ, ਕਿੰਨੀਆਂ ਬਖਸ਼ਿਸ਼ਾਂ ਦੇ ਕਰਕੇ ਉਸ ਮਾਲਕ ਨੇ ਮੈਨੂੰ ਨਿਵਾਜਿਆ, ਫਿਰ ਉਹਦੇ ਗੁਣ ਯਾਦ ਕਰਦੀ ਹੈ। ਰਮਈਆ ਕੇ ਗੁਣ ਚੇਤ ਪ੍ਰਾਨੀ, ਫਿਰ ਉਹ ਗੁਣਵੰਤੀ ਆਪਣੇ ਪਿਆਰੇ ਦੇ ਗੁਣ ਯਾਦ ਕਰਦੀ ਹੈ, ਗੁਣ ਚੇਤੇ ਕਰਦੀ ਹੈ। ਅਤੇ ਜਿਹੜਾ ਆਪਣੇ ਪਿਆਰੇ ਦੇ ਗੁਣ ਯਾਦ ਕਰਦਿਆਂ ਗੁਣਵੰਤੀ ਸੁਹਾਗਣ ਆਪਣੇ ਪਿਆਰੇ ਦੇ ਹੀ ਗੁਣ ਗਾਉਂਦੀ ਹੈ, ਨਾ ਕਦੇ ਲੱਗੈ ਵਿਜੋਗੋ, ਉਹਨੂੰ ਕਦੇ ਫਿਰ ਵਿਛੋੜਾ ਹੁੰਦਾ ਹੀ ਨਹੀਂ ਹੈ। ਵਿਛੋੜੇ ਦਾ ਦੁੱਖ ਕਦੇ ਉਹਨੂੰ ਸਹਿਣਾ ਹੀ ਨਹੀਂ ਪੈਂਦਾ, ਕਿਉਂਕਿ ਉਹਨੂੰ ਆਪਣੇ ਪਿਆਰੇ ਦੇ ਗੁਣ ਵੀ ਚੇਤੇ ਆ ਗਏ, ਔਰ ਉਹਨੂੰ ਉਹ ਸਮਝਦੀ ਹੈ ਵੀ ਮੇਰੇ ਪਿਆਰੇ ਵਿੱਚ ਕਿਹੜੇ ਕਿਹੜੇ ਗੁਣ ਨੇ। ਉਹ ਗੁਣਵੰਤੀ ਬਣ ਕੇ ਗੁਣ ਗਾਉਂਦੀ ਹੈ ਅਤੇ ਕਦੇ ਵੀ ਵਿਛੋੜੇ ਦਾ ਦੁੱਖ ਉਹਨੂੰ ਸਹਿਣਾ

0: ਇਸ ਲਈ ਮਹਾਰਾਜ ਦੁਬਾਰਾ ਫਿਰ ਰਿਪੀਟ ਕਰਦੇ ਆ। ਮਹਾਰਾਜ ਕਹਿੰਦੇ ਨੇ ਇਸ ਲਈ ਭਾਈ ਸੱਚੜਾ ਫਿਰ ਸਲਾਹੀ ਹੈ, ਗੁਰੂ ਵਾਲੇ ਬਣੋ ਅਤੇ ਉਸ ਮਾਲਕ ਦੇ ਗੁਣ ਯਾਦ ਕਰੋ, ਫਿਰ ਉਹਦੀ ਸਿਫਤ ਵਿੱਚ ਜੁੜ ਜਾਓ ਜਿਹੜਾ ਤੁਹਾਡਾ ਅਸਲ ਪਤੀ ਹੈ, ਪਰਮੇਸ਼ਵਰ ਹੈ। ਔਰ ਸਭ ਕੁਛ ਕਰਨੇ ਯੋਗ ਜੋ ਸਰਬ ਕਲਾ ਸਮਰੱਥ ਹੈ ਉਹਦੇ ਅੱਗੇ ਅਰਦਾਸ ਕਰੋ ਕਿ ਵਾਹਿਗੁਰੂ ਜੀ ਤੁਸੀਂ ਸਰਬ ਕਲਾ ਸਮਰੱਥ ਹੋ, ਹਰ ਇੱਕ ਦਾਤ ਤੁਹਾਡੇ ਹੱਥ ਹੈ, ਹਰ ਇੱਕ ਕਾਰਜ ਸਵਾਰਨ ਦੇ ਤੁਸੀਂ ਯੋਗ ਹੋ। ਮਹਾਰਾਜ ਕਹਿੰਦੇ ਉਹਦੀ ਸਿਫਤ ਵਿੱਚ ਜੁੜਿਆ ਕਰੋ ਜੀ।
1: ਸੱਚੜਾ ਸਾਹਿਬ ਸ਼ਬਦ ਪਛਾਨੀ ਹੈ, ਆਪੇ ਲਏ ਮਿਲਾਏ।
0: ਅਸੀਂ ਕੀ ਕਰਨਾ, ਅਸੀਂ ਗੁਰੂ ਮਹਾਰਾਜ ਦੇ ਰਾਹੀਂ ਗੁਰਬਾਣੀ ਦੇ ਰਾਹੀਂ ਉਸ ਸੱਚੇ ਨੂੰ ਸਮਝਣਾ ਹੈ, ਪਛਾਣਨਾ ਹੈ। ਕਿਉਂਕਿ ਦੁਨੀਆ ਬਾਕੀ ਸਭ ਕੁਝ ਪਛਾਣ ਵਿੱਚ ਆਉਂਦਾ ਪਰ ਪਰਮੇਸ਼ਵਰ ਨਹੀਂ ਆਉਂਦਾ। ਜਿਹੜਾ ਸਾਡਾ ਸਿਰ ਦਾ ਸਾਈਂ ਹੈ, ਮਾਲਕ ਹੈ, ਉਹ ਹੀ ਸਮਝ ਵਿੱਚ ਨਹੀਂ ਆਉਂਦਾ, ਬਾਕੀ ਸਾਰਾ ਕੁਝ ਸਮਝ 'ਚ ਆ ਰਿਹਾ। ਉਹ ਕਿੱਦਾਂ ਆਏਗਾ? ਸ਼ਬਦ ਦੇ ਰਾਹੀਂ, ਸ਼ਬਦ ਦੇ ਦੁਆਰਾ। ਸੱਚੜਾ ਸਾਹਿਬ, ਉਹ ਸਾਹਿਬ ਵੀ ਹੈ ਸਾਰੀ ਦੁਨੀਆ ਦਾ ਮਾਲਕ, ਔਰ ਸੱਚੜਾ ਵੀ ਹੈ, ਪਿਆਰ ਵਾਲਾ, ਸਦੀਵੀ ਸੱਚ ਦੀ ਮੂਰਤ ਹੈ। ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਵੀ ਸੱਚ। ਸ਼ਬਦ ਪਛਾਣੀ ਹੈ, ਸ਼ਬਦ ਦੇ ਰਾਹੀਂ ਉਹਦੀ ਪਛਾਣ ਹੋਣੀ ਹੈ, ਸ਼ਬਦ ਦੇ ਰਾਹੀਂ ਉਹਨੂੰ ਜਾਣਿਆ ਜਾਣਾ। ਅਸੀਂ ਕੀ ਕਰੀਏ? ਅਸੀਂ ਸ਼ਬਦ ਦੇ ਰਾਹੀਂ ਉਹਦੇ ਗੁਣ ਗਾ ਕੇ ਉਹਦੀ ਪਛਾਣ ਕਰ ਲਈਏ। ਆਪੇ ਲਏ ਮਿਲਾਏ, ਉਹਨੇ ਆਪਣੇ ਨਾਲ ਆਪੇ ਹੀ ਮਿਲਾ ਲੈਣਾ, ਆਪਣੇ ਨਾਲ ਉਹਨੇ ਆਪੇ ਹੀ ਜੋੜ ਲੈਣਾ। ਪਹਿਲਾਂ ਅਸੀਂ ਉਸ ਕਾਬਲ ਤਾਂ ਬਣ ਕੇ ਦਿਖਾਈਏ, ਪਹਿਲਾਂ ਸਾਡੇ ਵਿੱਚ ਗੁਣ ਤਾਂ ਆਉਣ। ਅਵਗੁਣਾਂ ਨਾਲ ਭਰੇ ਪਏ ਹਾਂ ਅਤੇ ਕਹਿੰਦੇ ਹਾਂ ਵੀ ਹੇ ਰੱਬ ਜੀ ਸਾਨੂੰ ਆਪਣੇ ਨਾਲ ਮਿਲਾ ਲਓ, ਇਹ ਕਿੱਦਾਂ ਹੋ ਸਕਦਾ? ਪਹਿਲਾਂ ਗੁਣ ਤਾਂ ਇਕੱਠੇ ਕਰੀਏ। ਗੁਣ ਸਾਡੇ ਕੋਲ ਹੈ ਕੋਈ ਨਹੀਂ, ਸਭ ਅਵਗੁਣ ਮੈਂ, ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਗੁਣ ਹੈ ਨਹੀਂ ਤੇ ਮਿਲਣਾ ਕੰਤ ਨੂੰ ਚਾਹੁੰਦੇ ਹਾਂ, ਪਰ ਉਹਦੇ ਲਈ ਗੁਣ ਵੀ ਤਾਂ ਇਕੱਠੇ ਕਰੀਏ। ਅਵਗੁਣ ਤਾਂ ਛੱਡੀਏ ਪਹਿਲਾਂ, ਆਪਣੇ ਆਪ ਨੂੰ ਇਸ ਕਾਬਿਲ ਤਾਂ ਬਣਾਈਏ ਵੀ ਕੰਤ ਸਾਨੂੰ ਮਿਲਾ ਲਵੇ। ਮਹਾਰਾਜ ਕਹਿੰਦੇ ਤੂੰ ਇੱਕ ਕੰਮ ਕਰ, ਸ਼ਬਦ ਪਛਾਣੀਏ, ਤੂੰ ਸ਼ਬਦ ਦਾ ਅਭਿਆਸ ਕਰਕੇ ਉਹਨੂੰ ਪਛਾਣ, ਉਹਨੂੰ ਜਾਣ, ਉਹਦੇ ਗੁਣ ਗਾ, ਆਪੇ ਲਏ ਮਿਲਾਏ, ਉਹ ਆਪ ਹੀ ਤੈਨੂੰ ਆਪਣੇ ਨਾਲ ਮਿਲਾ ਲ

ਨੇ ਜਿਹਨੂੰ ਪਿਆਰੇ ਨੇ ਮਿਲਾਇਆ ਉਹ ਜੀਵ ਇਸਤਰੀ ਪਿਆਰੇ ਦੇ ਪ੍ਰੇਮ ਰੰਗ ਵਿੱਚ ਰੱਤੀ ਸੀ। ਸਾਡੇ ਅੰਦਰ ਪਰਮੇਸ਼ਵਰ ਪ੍ਰਤੀ ਪ੍ਰੇਮ ਹੈ, ਸੱਚਾ ਪ੍ਰੇਮ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਵਾਲੀ ਅਵਸਥਾ ਹੈ ਸਾਡੇ ਅੰਦਰ। ਕਿੰਨਾ ਕੁ ਪ੍ਰੇਮ ਹੈ ਸਾਡਾ ਗੁਰੂ ਨਾਲ, ਗੁਰਬਾਣੀ ਨਾਲ, ਪਰਮੇਸ਼ਵਰ ਦੇ ਨਾਮ ਨਾਲ, ਕਿੰਨਾ ਕੁ ਸਾਡਾ ਪ੍ਰੇਮ ਹੈ। ਜਿਹਨੂੰ ਪਰਮੇਸ਼ਵਰ ਨੇ ਮਿਲਾਇਆ ਹੈ ਉਹ ਕਹਿੰਦੇ ਨੇ ਪ੍ਰਿਆ ਰੰਗ ਰੱਤੀ, ਉਹ ਪਿਆਰੇ ਦੇ ਰੰਗ ਵਿੱਚ ਪ੍ਰੇਮ ਵਿੱਚ ਰੱਤੀ ਹੈ। ਔਰ ਵਿੱਚੋਂ ਆਪ ਗਵਾਏ, ਉਹਨੇ ਆਪਣਾ ਆਪਾ ਅੰਦਰੋਂ ਦੀ ਮਿਟਾ ਦਿੱਤਾ, ਮੈਂ ਖਤਮ ਕਰ ਦਿੱਤੀ, ਵੀ ਮੈਂ ਹੈ ਹੀ ਕੁਛ ਨਹੀਂ। ਇੰਨਾ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਓ ਕਿ ਉੱਥੇ ਮੈਂ ਹੋਵੇ ਹੀ ਕੋਈ ਨਾ। ਉੱਥੇ ਤਾਂ ਕਬੀਰ ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਅਤੇ ਅਸੀਂ ਤਾਂ ਰੁਮਾਲਾ ਸਾਹਿਬ ਦੇ ਕੇ ਵੀ ਸੁਣਾਉਂਦੇ ਹਾਂ ਮੇਰਾ ਹੈ। ਕਾਹਦਾ ਸਾਡਾ ਪਿਆਰ ਹੈ ਗੁਰੂ ਨਾਲ? ਅਸੀਂ ਤਾਂ ਕਿੰਨਿਆਂ ਨੂੰ ਸੁਣਾਉਂਦੇ ਹਾਂ, ਆਹ ਦੇਖਿਆ ਮੇਰਾ ਦਿੱਤਾ ਰੁਮਾਲਾ ਸਾਹਿਬ ਲੱਗਾ, ਮੇਰਾ ਦਿੱਤਾ। ਅਤੇ ਕੀ ਉਸ ਗੁਰੂ ਪਾਤਸ਼ਾਹ ਨਾਲ, ਪਿਆਰੇ ਨਾਲ ਸਾਡਾ ਮੇਲ ਹੋ ਜਾਏਗਾ? ਅਸੀਂ ਤਾਂ ਹਰ ਥਾਂ 'ਤੇ ਆਪਣੀ ਮੈਂ ਦੀ ਮੋਹਰ ਸਟੈਂਪ ਲਾਉਂਦੇ ਹਾਂ, ਕਿੱਥੇ ਹੈ ਸਾਡਾ ਪ੍ਰੇਮ? ਕਈ ਵਾਰ ਅਸੀਂ ਦੇਖਦੇ ਹਾਂ ਵੀ ਗੁਰੂ ਮਹਾਰਾਜ ਦਾ ਹੁਕਮ ਜਦੋਂ ਸੁਣਾਇਆ ਜਾ ਰਿਹਾ ਹੋਵੇ ਅਤੇ ਵਿੱਚੋਂ ਕੋਈ ਫੋਨ ਆ ਜਾਏ ਅਤੇ ਹੁਕਮ ਛੱਡ ਕੇ ਤੁਰ ਪੈਂਦੇ ਹਾਂ ਕਿ ਸਾਡਾ ਪ੍ਰੇਮ ਹੈ ਗੁਰੂ ਨਾਲ, ਇਹਦਾ ਮਤਲਬ ਅਸੀਂ ਸੁਣ ਹੀ ਨਹੀਂ ਰਹੇ ਸੀ। ਅਰਦਾਸ ਵਿੱਚ ਖਲੋਤੇ ਖਲੋਤੇ ਬਾਹਰ ਨਿਕਲ ਜਾਂਦੇ ਹਾਂ ਅਰਦਾਸ ਦੇ ਵਿੱਚੋਂ, ਕਿਉਂ? ਕਿਉਂਕਿ ਇੱਥੋਂ ਪਤਾ ਲੱਗਦਾ ਵੀ ਸਾਡਾ ਕਿੰਨਾ ਕੁ ਪ੍ਰੇਮ ਹੈ ਔਰ ਅਸੀਂ ਕਿੰਨੇ ਕੁ ਜੁੜੇ ਹੋਏ ਹਾਂ ਅਰਦਾਸ ਵਿੱਚ। ਬੜੀਆਂ ਨੇ ਐਸੀਆਂ ਵਿਚਾਰਾਂ, ਇਹ ਦੇਖ ਕੇ ਹੀ ਪਤਾ ਲੱਗਦਾ ਨਾ ਵੀ ਇਹ ਪਿਆਰ ਹੈ। ਜਿਹੜਾ ਰੱਤਿਆ ਪ੍ਰੇਮ ਵਿੱਚ ਉਹਦਾ ਧਿਆਨ ਤਾਂ ਹੋਰ ਪਾਸੇ ਜਾਂਦਾ ਹੀ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਹਿਰਾਮਤ ਕਰਨ ਇੱਥੇ ਕਹਿ ਰਹੇ ਨੇ ਕਿ ਜਿਹਦੇ ਅੰਦਰ ਪ੍ਰੇਮ ਹੈ, ਜਿਹੜੀ ਜੀਵ ਇਸਤਰੀ ਪਿਆਰੇ ਦੇ ਰੰਗ ਵਿੱਚ ਰੱਤੀ ਹੋਈ ਹੈ, ਉਹ ਤਾਂ ਆਪਣੇ ਵਿੱਚੋਂ ਆਪਣਾ ਆਪਾ ਖਤਮ ਹੀ ਕਰ ਦਿੰਦੀ ਹੈ, ਮੈਂ ਨੂੰ ਮਿਟਾ ਹੀ ਦਿੰਦੀ ਹੈ। ਉਹਦੇ ਅੰਦਰੋਂ ਮੈਂ ਦੀ ਆਵਾਜ਼ ਨਿਕਲਦੀ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਸਾ ਧੰਨ ਉਹ ਇਸਤਰੀ ਪ੍ਰਿਆ ਕੈ ਰੰਗ ਰੱਤੀ, ਪਿਆਰੇ ਦੇ ਪ੍ਰੇਮ ਰੰਗ ਵਿੱਚ ਰੱਤੀ, ਵਿੱਚੋਂ ਆਪ ਗਵਾਏ, ਜਿਹਨੇ ਆਪਣਾ ਆਪਾ ਗਵਾਇਆ ਆਪੇ ਲਏ ਮਿਲਾਏ, ਉਹ ਪਿਆਰਾ ਫਿਰ ਉਹਨਾਂ ਨੂੰ ਆਪਣੇ ਨਾਲ ਆਪ

ਇੱਕ ਗੱਲ ਆਪ ਸਾਰੇ ਸੂਝਵਾਨ ਹੋ, ਭਾਈ ਲਹਿਣਾ ਜੀ ਨੇ ਸੇਵਾ ਕੀਤੀ, ਇੱਕ ਦਿਨ ਵੀ ਮਨ ਦੇ ਵਿੱਚ ਇਹ ਫੁਰਨਾ ਬਣਾਇਆ ਕਿ ਮੈਂ ਗੁਰੂ ਬਣਨਾ ਚਾਹੁੰਦਾ, 7 ਸਾਲ ਸੇਵਾ ਕੀਤੀ, ਕਿਤੇ ਇੱਕ ਵਾਰੀ ਵੀ ਮਨ 'ਚ ਆਇਆ ਵੀ ਮੈਂ ਗੁਰੂ ਬਣਨਾ? ਗੁਰੂ ਅਮਰਦਾਸ ਮਹਾਰਾਜ 12 ਸਾਲ ਸੇਵਾ ਕਰਦੇ ਆ, ਇੱਕ ਦਿਨ ਵੀ ਮੂੰਹੋਂ ਕਿਹਾ ਵੀ ਮੈਂ ਗੁਰੂ ਬਣਨਾ, ਜਾਂ ਮੈਨੂੰ ਮੇਰੇ ਅੰਦਰ ਕੋਈ ਐਸਾ ਫੁਰਨਾ ਕਿ ਮੈਂ ਗੁਰੂ ਬਣਨਾ ਚਾਹੁੰਦਾ ਹਾਂ? ਇੱਕ ਦਿਨ ਨਹੀਂ ਫੁਰਨਾ ਆਇਆ। ਹਾਂ, ਗੁਰੂ ਸਾਹਿਬ ਨੇ ਆਪ ਬਾਂਹ ਪਕੜ ਕੇ ਆਪਣੇ ਨਾਲ ਮਿਲਾ ਲਿਆ। ਮੇਰਾ ਕੰਮ ਹੈ ਉਹਦੇ ਗੁਣ ਗਾਉਣੇ, ਮੇਰਾ ਕੰਮ ਹੈ ਉਹਦਾ ਸਿਮਰਨ ਕਰਨਾ, ਉਹਦੀ ਸੇਵਾ ਕਰਨੀ। ਜਿਸ ਦਿਨ ਉਹਨੇ ਮੈਨੂੰ ਇਸ ਕਾਬਿਲ ਸਮਝਿਆ, ਉਹਨੇ ਬਾਂਹ ਪਕੜ ਕੇ ਆਪੇ ਹੀ ਮੇਰੇ ਨਾਲ ਮਿਲਾ ਲੈਣਾ। ਪਰ ਮੈਂ ਇਸ ਕਾਬਿਲ ਬਣਾ ਤੇ ਸਹੀ? ਰੀਸ ਕਰਨ ਨਾਲ, ਨਕਲ ਕਰਨ ਨਾਲ ਗੱਲ ਤਾਂ ਨਹੀਂ ਨਾ ਬਣਨੀ। ਸੁਣ ਗੱਲਾਂ, ਆਕਾਸ਼ ਕੀ ਕੀਟਾ ਆਈ, ਰੀਸ ਨਾਨਕ ਨਦਰੀ ਪਾਈਆਂ ਕੁੜੀ, ਕੂੜਾ ਠੀਸ। ਆ ਗੱਪਾਂ ਮਾਰਨ ਵਾਲੇ ਤੇ ਗੱਦੀਆਂ ਲਾ ਕੇ ਬੜੇ ਬੈਠੇ ਨੇ, ਪਰ ਕੀ ਉਹ ਬਣ ਜਾਣਗੇ? ਕੀ ਉਹਨਾਂ ਨੇ ਉਹ ਘਾਲਣਾ ਘਾਲੀ ਹੈ ਜਿਹੜੀ ਘਾਲਣੀ ਚਾਹੀਦੀ ਹੈ? ਕੀ ਉਹ ਸ਼ਬਦ ਦੀ ਟਕਸਾਲ ਵਿੱਚ ਘੜ ਕੇ ਆਏ ਆ? ਨਹੀਂ, ਬਸ ਬੈਠੇ ਆ ਗੱਦੀਆਂ ਲਾ ਕੇ। ਫਿਰ ਮਹਾਰਾਜ ਕਹਿੰਦੇ ਮੈਂ ਤੇ ਇਹੀ ਆਖਾਂਗਾ ਕਿ ਇਹਨਾਂ ਕੋਲ ਕੇਵਲ ਗੱਪਾਂ ਹੀ ਨੇ, ਹੋਰ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਇਹ ਰੀਸ ਕਰ ਰਹੇ ਆ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਮਹਾਰਾਜ ਜੀ ਕਹਿੰਦੇ ਨੇ ਉਹ ਜਿਹੜਾ ਪ੍ਰੇਮ ਦੇ ਰੰਗ ਵਿੱਚ ਰਤੀ ਹੋਈ ਜੀਵ ਇਸਤਰੀ ਹੈ, ਉਹ ਆਪਣਾ ਆਪਾ ਵਿੱਚੋਂ ਦੀ ਗਵਾ ਦਿੰਦੀ ਹੈ, ਮਿਟਾ ਦਿੰਦੀ ਹੈ। ਫਿਰ ਵਿੱਚੋਂ ਆਪ ਗਵਾਏ, ਜਿਹਨੇ ਆਪਣਾ ਆਪਾ ਵਿੱਚੋਂ ਮਿਟਾ ਦਿੱਤਾ, ਫਿਰ ਕਾਲ ਨਾ ਖਾਏ, ਉਹਦੀ ਆਤਮਕ ਮੌਤ ਕਦੇ ਹੁੰਦੀ ਹੋਈ ਨਹੀਂ ਹੈ। ਕਾਲ ਆਤਮਕ ਮੌਤ, ਗੁਰਮੁਖ ਏਕੋ ਜਾਤਾ, ਕਿਉਂਕਿ ਉਹਨੇ ਗੁਰੂ ਦੇ ਰਾਹੀਂ ਇੱਕ ਨੂੰ ਜਾਣ ਲਿਆ। ਗੁਰੂ ਮਹਾਰਾਜ ਸਾਨੂੰ ਦੁਹਾਗਣਾ ਨੂੰ ਸੁਹਾਗਣਾ ਬਣਾਉਣ ਵਾਸਤੇ ਬੈਠੇ ਆ। ਆ ਬਾਣੀ ਕਾਹਦੇ ਲਈ ਦਿੱਤੀ ਹੈ? ਦੁਹਾਗਣਾ ਨੂੰ ਸੁਹਾਗਣਾ ਬਣਾਉਣ ਵਾਸਤੇ, ਔਗਣਵੰਤੀਆਂ ਨੂੰ ਗੁਣਵੰਤੀਆਂ ਬਣਾਉਣ ਵਾਸਤੇ। ਇਹ ਗੁਰਬਾਣੀ ਕੁਚੱਜੀ ਨੂੰ ਸੁਚੱਜੀ ਬਣਾਉਣ ਵਾਸਤੇ ਹੈ। ਪਰ ਅਸੀਂ ਕੀ ਇਸ ਤਲ 'ਤੇ ਅਭਿਆਸ ਕਰ ਰਹੇ ਹਾਂ? ਮੇਰੇ ਸਮੇਤ ਆਪਾਂ ਬਾਣੀ ਇਸ ਹਿਸਾਬ ਨਾਲ ਇਹਦਾ ਪਾਠ ਜਾਪ ਕਰ ਰਹੇ ਹਾਂ ਕਿ ਮੈਂ ਕੁਚੱਜੀ ਤੋਂ ਸੁਚੱਜੀ ਹੋਣਾ, ਮੈਂ ਦੁਹਾਗਣ। ਪਹਿਲੇ ਤਾਂ ਇਹ ਪਤਾ ਹੋਵੇ ਨਾ ਵੀ ਮੈਂ ਕੁਚੱਜੀ ਹਾਂ, ਪਹਿਲੇ ਤਾਂ ਸਾਨੂੰ ਇਹ ਹੀ ਨਹੀਂ ਪਤਾ। ਸੁਚੱਜੀ ਹੋਣਾ ਤਾਂ ਬਾਅਦ ਦੀ ਗੱਲ ਹੈ ਨਾ, ਪਹਿਲੇ ਤਾਂ ਮੈਨੂੰ ਇਹ ਹੀ ਨਹੀਂ ਪਤਾ ਵੀ ਮੈਂ ਦੁਹਾਗਣ ਹਾਂ, ਮੈਂ ਮਨਮੁੱਖ ਹਾਂ। ਜਦੋਂ ਇਹ ਪਤਾ ਲੱਗ ਗਿਆ, ਫਿਰ ਉਸ ਰਸਤੇ ਆਪੇ ਹੀ ਅਸੀਂ ਤੁਰ ਪਾਂਗੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹਨੂੰ ਫਿਰ ਆਤਮਕ ਮੌਤ ਨਹੀਂ ਆਉਂਦੀ, ਕਿਉਂਕਿ ਗੁਰਮੁਖ ਏਕੋ ਜਾਤਾ, ਉਹਨੇ ਗੁਰੂ ਦੇ ਰਾਹੀਂ

0: ਨਵੀਂ ਇਸਤਰੀ ਨੂੰ ਕਹਿੰਦੇ ਆ, ਉਸ ਇਸਤਰੀ ਦੀ ਇੱਛ ਪੁੰਨੀ, ਇੱਛਾ ਪੂਰੀ ਹੋ ਗਈ। ਮਨ ਦੀਆਂ ਇੱਛਾਵਾਂ ਬਹੁਤ ਨੇ, ਸਰੀਰ ਦੀਆਂ ਲੋੜਾਂ ਬਹੁਤ ਨੇ, ਪਰ ਜਿਹੜੀ ਅੰਦਰ ਜੀਵ ਇਸਤਰੀ ਬੈਠੀ ਹੈ ਉਹਦੀ ਇੱਕੋ ਹੀ ਇੱਛਾ ਹੈ, ਆਪਣੇ ਪਤੀ ਪ੍ਰਭੂ ਨੂੰ ਮਿਲਣਾ। ਇੱਕੋ ਹੀ ਇੱਛਾ ਹੈ ਕਿ ਮੈਨੂੰ ਪਰਮੇਸ਼ਵਰ ਮਿਲ ਜਾਏ, ਉਹਦੀ ਕੋਈ ਹੋਰ ਇੱਛਾ ਹੀ ਨਹੀਂ ਹੈ। ਫਿਰ ਜਦੋਂ ਗੁਰੂ ਦੇ ਰਾਹੀਂ ਗੁਣਵੰਤੀ ਹੋ ਗਈ, ਫਿਰ ਇੱਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ, ਉਹਨੂੰ ਉਹ ਹਰੀ ਵਰ ਮਿਲ ਗਿਆ, ਫਿਰ ਉਹ ਕਾਮਣ ਇਸਤਰੀ ਦੀ ਇੱਛਾ ਪੂਰੀ ਹੋ ਗਈ। ਇਹੀ ਤੇ ਪੂਰੀ ਕਰਨ ਵਾਸਤੇ ਕਈ ਜਨਮ ਲੈਣੇ ਪਏ, ਇਹ ਇੱਛਾ ਦੀ ਪੂਰਤੀ ਵਾਸਤੇ ਕਈ ਜਨਮਾਂ ਤੋਂ ਭਟਕ ਗਏ, ਆ ਮਨੁੱਖਾ ਜਨਮ ਮਿਲਿਆ, ਹੁਣ ਜਾ ਕੇ ਗੁਰੂ ਵਾਲਾ ਜਦੋਂ ਬਣਿਆ, ਜਦੋਂ ਗੁਰੂ ਦੇ ਚਰਨਾਂ 'ਚ ਜੁੜਿਆ, ਫਿਰ ਇੱਛ ਪੁੰਨੀ ਕਾਮਣ ਇੱਛ ਪੁੰਨੀ ਅੰਤਰ ਭਿੰਨੀ, ਅੰਦਰ ਉਹਦੇ ਨਾਮ ਦੇ ਰਸ ਵਿੱਚ ਭਿੱਜੀ ਹੋਈ ਹੈ ਜੀਵ ਇਸਤਰੀ। ਮਿਲਿਆ ਜਗ ਜੀਵਨ ਦਾਤਾ, ਉਸ ਜੀਵ ਇਸਤਰੀ ਸੁਹਾਗਣ ਗੁਰਮੁਖ ਨੂੰ ਕਹਿੰਦੇ ਜਗਤ ਵਿੱਚ ਜੀਵਨ ਦੇਣ ਵਾਲਾ ਦਾਤਾ ਮਿਲ ਜਾਂਦਾ ਹੈ।
1: ਸਬਦ ਰੰਗ ਰਾਤੀ ਜੋਵਨ ਮਾਤੀ, ਫਿਰ ਕੈ ਅੰਕ ਸਮਾਏ।
0: ਸ਼ਬਦ ਦੇ ਨਾਲ ਜੁੜ ਕੇ ਰੰਗ ਰਾਤੀ ਪ੍ਰੇਮ ਦੇ ਰੰਗ ਵਿੱਚ ਉਹ ਰਤੀ ਜਾਂਦੀ ਹੈ। ਜੋਬਨ ਮਾਤੀ, ਜੋਬਨ ਵਿੱਚ ਉਹ ਕਹਿੰਦੇ ਉਹਦਾ ਜੋਬਨ ਵੀ ਸਫਲਾ ਹੋ ਜਾਂਦਾ ਹੈ। ਅਸੀਂ ਜੋਬਨ ਵਿੱਚ ਭਟਕ ਜਾਂਦੇ ਹਾਂ। ਚਲੋ ਕੋਈ ਹੈ ਜਿਹੜਾ ਬੁਢੇਪੇ ਵਿੱਚ ਜਾ ਕੇ ਵੀ ਉਸ ਮਾਲਕ ਦੇ ਰੰਗ ਵਿੱਚ ਰੰਗ ਕੇ ਜੀਵਨ ਸਫਲਾ ਕਰ ਲਏ। ਮਹਾਰਾਜ ਕਹਿੰਦੇ ਸਮਾਂ ਤੇ ਜੋਬਨ ਦਾ ਦਿੱਤਾ ਸੀ ਤਾਂ ਕਿ ਤੇਰਾ ਬੁਢੇਪਾ ਵੀ ਸੁਹਾਗਣ ਬਣ ਕੇ ਨਿਕਲੇ। ਜੋਬਨ ਨੂੰ ਸੰਭਾਲ। ਅਸੀਂ ਆਪਣੇ ਧੀਆਂ ਪੁੱਤਰਾਂ ਦੇ ਆਨੰਦ ਕਾਰਜ ਕਰਦੇ ਹਾਂ, ਉਹਦੀ ਇੱਕ ਉਮਰ ਹੈ ਨਾ, ਜਵਾਨੀ ਦੀ ਇੱਕ ਉਮਰ ਹੈ ਵੀ ਇਸ ਉਮਰੇ ਧੀ ਪੁੱਤ ਵਿਆਹ ਦਿਓ, ਅਤੇ ਜਦੋਂ ਉਹ ਉਮਰ ਵੱਧ ਹੋ ਜਾਏ, ਜੋਬਨ ਲੰਘ ਜਾਏ ਅਤੇ ਬੁਢੇਪਾ ਆ ਜਾਏ, ਉਦੋਂ ਕਿਸੇ ਨੂੰ ਆਪਾਂ ਕਹੀਏ ਵਿਆਹ ਦਿਓ, ਉਹਨੇ ਕਹਿਣਾ ਇਹ ਉਮਰ ਹੈ ਵਿਆਹਣ ਦੀ? ਜਵਾਨੀ ਜੋਬਨ ਸੀ, ਉਹ ਲੰਘ ਗਿਆ ਸਮਾਂ। ਇਹ ਜੋਬਨ ਮਿਲਿਆ ਸੀ ਉਸ ਪਿਆਰੇ ਦੇ ਰੰਗ ਵਿੱਚ ਰੰਗਣ ਵਾਸਤੇ। ਅਸੀਂ ਇਹਦੇ ਵਿੱਚ ਹੰਕਾਰ ਕਰਕੇ ਬੈਠ ਗਏ। ਧੰਨ ਜੋਬਨ ਕਾ ਗਰਭ ਨਾ ਕੀਜੈ ਕਾਗਦ ਜਿਉਂ ਗੱਲ ਜਾਏਗਾ। ਇਹਦੇ 'ਚ ਮੈਂ ਕਰਦੇ ਰਹਿ ਗਏ। ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜਾ ਜੋਬਨ ਹੈ ਨਾ, ਇਹ ਜੋਬਨ ਦੇ ਵਿੱਚ ਜਿਹੜੀ ਜੀਵ ਇਸਤਰੀ ਮਤੀ ਗਈ, ਆਪਣੇ ਪਿਆਰੇ ਦੇ ਰੰਗ ਵਿੱਚ ਰਤੀ ਗਈ, ਫਿਰ ਕਹਿ ਅੰਕ ਸਮਾਏ, ਉਹ ਪਿਆਰੇ ਦੇ ਚਰਨਾਂ ਵਿੱਚ ਸਮਾ ਗਈ, ਉਹਨੂੰ ਕਹਿੰਦੇ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਉਹਦੀ ਜੋਤ ਪਰਮ ਜੋਤ ਵਿੱਚ ਜਾ ਕੇ ਰਲ ਗਈ। ਗੁਰੂ ਮਹਾਰਾਜ ਜੀ

ਪ੍ਰਸ਼ਾਦੇ ਦੀ ਤੋੜ ਕੇ ਖਾਧੀ ਅਤੇ ਸਵਾਦ ਹੀ ਵੱਖਰਾ। ਹੈਰਾਨ ਹੋ ਗਿਆ ਵੀ ਮੈਂ ਕੋਈ ਪਕਵਾਨ ਛੱਡਿਆ ਹੀ ਨਹੀਂ ਹੈ, ਕੋਈ ਦੁਨੀਆ ਦਾ ਫਲ ਫਰੂਟ ਨਹੀਂ ਛੱਡਿਆ, ਇੰਨੇ ਵਧੀਆ ਤੋਂ ਵਧੀਆ ਸਵਾਦਲੇ ਪਦਾਰਥ ਖਾਧੇ, ਪਰ ਅੱਜ ਗੁਰੂ ਅਮਰਦਾਸ ਜੀ ਦੇ ਲੰਗਰ ਵਿੱਚ ਕੀ ਆ ਗਿਆ? ਪਤਾ ਲੱਗਾ ਕਿ ਉਹਦੇ ਵਿੱਚ ਨਾਮ ਦਾ ਗੁਰਬਾਣੀ ਦਾ ਰਸ ਹੈ। ਅੱਜ ਫਿਰ ਅਸੀਂ ਅਵੇਸਲੇ ਹੋ ਗਏ ਹਾਂ। ਪਹਿਲੇ ਸੰਗਤ ਲੰਗਰ ਤਿਆਰ ਕਰਦੀ ਸੀ ਬੜੀਆਂ ਥਾਵਾਂ 'ਤੇ, ਅੱਜ ਵੀ ਹੈ ਵਿਦੇਸ਼ਾਂ 'ਚ ਵੀ, ਤੁਸੀਂ ਦੇਖੋ ਸੰਗਤ ਆਪ ਤਿਆਰ ਕਰਦੀ ਹੈ, ਆਪ ਲੰਗਰ ਨਾਲੇ ਬਾਣੀ ਦੇ ਪ੍ਰਵਾਹ ਚੱਲਦੇ ਨੇ। ਪਰ ਜਿਸ ਧਰਤੀ 'ਤੇ ਇਹ ਮਾਹੌਲ ਹੋਣਾ ਚਾਹੀਦਾ ਸੀ ਉੱਥੇ ਅਸੀਂ ਦਿਹਾੜੀਆਂ 'ਤੇ ਲੱਭਦੇ ਫਿਰਦੇ ਹਾਂ, ਅਤੇ ਦਿਹਾੜੀਆਂ ਵੀ ਉਹਨਾਂ ਕੋਲੋਂ ਜਿਹਨਾਂ ਨੇ ਮੂੰਹ ਵਿੱਚ ਪਤਾ ਨਹੀਂ ਕੀ ਕੁਛ ਭਰਿਆ ਹੁੰਦਾ, ਜਿਨ੍ਹਾਂ ਨੇ ਕਦੇ ਪਰਮਾਤਮਾ ਦਾ ਰੱਬ ਦਾ ਨਾਮ ਨਹੀਂ ਲਿਆ ਹੁੰਦਾ। ਫਿਰ ਜੈਸਾ ਅੰਨ ਵੈਸਾ ਮਨ, ਫਿਰ ਸਾਡੇ ਮਨ ਵੀ ਉੱਥੇ ਬਾਣੀ ਦਾ ਅਸਰ ਕਿੱਥੇ ਹੋਏਗਾ, ਕਿਉਂਕਿ ਅਸੀਂ ਜਿੱਦਾਂ ਦਾ ਖਾ ਰਹੇ ਹਾਂ ਅਸਰ ਤਾਂ ਉੱਦਾਂ ਦਾ ਹੋਣਾ। ਖੈਰ, ਮਹਾਰਾਜ ਜੀ ਨੇ ਇਹ ਵੀ ਕਲੀਅਰ ਕਰਤਾ ਵੀ ਇਹਦੇ ਵਿੱਚ ਨਾਮ ਦਾ ਰਸ ਹੈ, ਕਿਉਂਕਿ ਜਿੱਥੋਂ ਇਹ ਦਾਣੇ ਕਣਕ ਦੇ ਚੱਲੇ ਆ, ਆਟਾ ਪੀਸਣ ਤੱਕ, ਗੁੰਨਣ ਤੱਕ, ਪ੍ਰਸ਼ਾਦੇ ਤੱਕ, ਇੱਥੋਂ ਤੱਕ ਕਿ ਵਰਤਾਉਣ ਵਾਲਾ ਵੀ ਕਹਿੰਦਾ ਵਾਹਿਗੁਰੂ ਪ੍ਰਸ਼ਾਦਾ, ਅਤੇ ਰਸ ਕਿਉਂ ਨਹੀਂ ਆਏਗਾ? ਉਹਨੇ ਆਖਿਆ ਇਹ ਲੰਗਰ ਤੁਸੀਂ ਇੱਦਾਂ ਕਰੋ, ਸ਼ਾਹੀ ਖਜ਼ਾਨੇ ਵਿੱਚੋਂ ਦੀ ਤਿਆਰ ਕਰਵਾਓ। ਮਹਾਰਾਜ ਜੀ ਨੇ ਕਿਹਾ ਨਹੀਂ, ਇਹ ਹਿੰਮਤ ਸੀ ਨਾ, ਸਮੇਂ ਦੇ ਬਾਦਸ਼ਾਹ ਨੂੰ ਜਵਾਬ ਦੇਣ ਲਈ ਹਿੰਮਤ ਚਾਹੀਦੀ ਹੈ। ਮਹਾਰਾਜ ਕਹਿੰਦੇ ਨਹੀਂ, ਆਹ ਜਿਹੜੇ ਦਿਹਾੜੀਆਂ ਲਾਉਣ ਵਾਲੇ, ਮਿਹਨਤਾਂ ਕਰਨ ਵਾਲੇ, ਇਹ ਜਦੋਂ ਦਸਵੰਧ ਕੱਢ ਕੇ ਲਿਆਉਂਦੇ ਆ, ਇਹਨਾਂ ਦੇ ਵਿੱਚ ਜ਼ਿਆਦਾ ਰਸ ਹੈ। ਤੇਰੇ ਸ਼ਾਹੀ ਖਜ਼ਾਨੇ 'ਚ ਪਤਾ ਨਹੀਂ ਕਿੰਨਿਆਂ ਦਾ ਖੂਨ ਨਿਚੋੜਿਆ ਹੋਏਗਾ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਬੜਾ ਪ੍ਰਭਾਵਿਤ ਹੋਇਆ ਮਹਾਰਾਜ ਜੀ ਨੇ ਇਹਦੇ ਰਾਹੀਂ, ਫਿਰ ਬਹੁਤ ਬਦਲਾਵ ਲਿਆਂਦਾ। ਸਾਹਿਬ ਕਹਿੰਦੇ ਜਿਹੜੀਆਂ ਭੈਣਾਂ ਆਪਣੇ ਪਿਤਾ ਦੇ ਅੱਗੇ ਜਾਂ ਘੁੰਡ ਕੱਢ ਕੇ ਰੱਖਦੀਆਂ, ਮੂੰਹ ਲੁਕੋ ਕੇ ਰੱਖਣ ਦੀ ਕੀ ਲੋੜ ਹੈ? ਸਿਰ ਕੱਢ ਢੱਕ ਕੇ ਰੱਖੋ ਆਪਣਾ, ਤੁਹਾਨੂੰ ਮੂੰਹ ਢੱਕਣ ਦੀ ਲੋੜ ਨਹੀਂ। ਗੁਰੂ ਅਮਰਦਾਸ ਜੀ ਤੋਂ ਜਿੰਨੀਆਂ ਭੈਣਾਂ ਧੀਆਂ, ਇਹ ਸਭ ਗੁਰੂ ਅਮਰਦਾਸ ਜੀ ਤੋਂ ਬਲਹਾਰੇ ਜਾਓ, ਨਹੀਂ ਤਾਂ ਅੱਜ ਵੀ ਘੋਂਡੀ ਨਿਕਲੇ ਹੋਣੇ ਸੀ। ਇਹ ਜੇ ਗੁਰੂ ਅਮਰਦਾਸ ਮਹਾਰਾਜ ਇਹ ਪਰੰਪਰਾ ਖਤਮ ਨਾ ਕਰਦੇ ਤਾਂ ਅੱਜ ਵੀ ਸਾਰਿਆਂ ਦੇ ਘੋਂਡੀ ਸੀ ਨਿਕਲੇ ਹੋਣੇ। ਪਰ ਅਸੀਂ ਇੰਨੇ ਵੀ ਨਾ ਅਗਾਂਹ ਹੋ ਜਾਈਏ ਕਿ ਸਿਰ ਵੀ ਢੱਕਣੇ ਭੁੱਲ ਜਾਈਏ, ਉਹ ਵੀ ਹੁਣ ਗੱਲ ਲੰਬੇਰੀ ਹੋ ਜਾਏਗੀ। ਸਤਿਗੁਰੂ ਮਹਾਰਾਜ ਨੇ ਸਤੀ ਪ੍ਰਥਾ ਖਤਮ ਕਰਵਾਈ। ਮਹਾਰਾਜ ਨੇ ਕਿਹਾ ਆਰਡਰ ਕਰੋ, ਪਾਸ ਕਰੋ ਵੀ ਸਤੀ ਪ੍ਰਥਾ ਨਹੀਂ ਹੋਏਗੀ। ਪਤੀ ਚਲਾ ਗਿਆ ਅਤੇ ਇਸਤਰੀ ਨੂੰ ਜਿਉਂਦੇ ਨੂੰ ਉਹਦੀ ਚਿਖਾ 'ਤੇ ਬਿਠਾ ਦੇਣਾ, ਇਹ ਕਿੱਥੋਂ ਦੀ ਮਰਿਆਦਾ ਹੈ? ਸਤਿਗੁਰੂ ਜੀ ਨੇ ਸਤੀ ਪ੍ਰਥਾ ਨੂੰ ਖਤਮ ਕੀਤਾ। ਫਿਰ ਜਿਹੜੀ ਵਿਧਵਾ ਹੋ ਜਾਏ, ਜਿਹਦਾ ਪਤੀ ਚਲਾ ਜਾਏ ਸਰੀਰ ਛੱਡ ਕੇ, ਇੱਕ ਸ਼ਬਦ ਆਪਾਂ ਅੱਜ ਸ਼ਬਦ ਸੁਣਿਆ ਗੁਰੂ ਅਮਰਦਾਸ ਜੀ ਦਾ, ਉਹਦੇ ਵਿੱਚ ਰੰਡ ਸ਼ਬਦ ਆਇਆ, ਉਹ ਪਤੀ ਜਿਹਨੂੰ ਛੱਡ ਦੇਵੇ ਜਾਂ ਜਿਹੜੀ ਪਤੀ ਨੂੰ ਛੱਡ ਦੇਵੇ ਉਹਦੇ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ। ਪਰ ਜਦੋਂ ਪਤੀ ਦੀ ਮੌਤ ਹੋ ਜਾਏ ਉਹਨੂੰ ਫਿਰ ਵਿਧਵਾ ਕਿਹਾ ਜਾਂਦਾ ਹੈ। ਅਤੇ ਉਸ ਵੇਲੇ ਸੀ ਕਿ ਜਿਹਦੇ ਪਤੀ ਦੀ ਮੌਤ ਹੋ ਗਈ ਉਹ ਦੁਬਾਰਾ ਵਿਆਹ ਨਹੀਂ ਕਰ ਸਕਦੀ, ਸਾਰੀ ਜਵਾਨੀ ਇੱਦਾਂ ਹੀ ਉਹਨੂੰ ਉਹਦੀ ਯਾਦ ਵਿੱਚ ਕੱਟਣੀ ਪਏ। ਮਹਾਰਾਜ ਕਹਿੰਦੇ ਇਹ ਵੀ ਅਨਿਆਂ ਹੈ। ਗੁਰੂ ਸਾਹਿਬ ਨੇ ਫਿਰ ਦੁਬਾਰਾ ਸਤਿਗੁਰੂ ਜੀ ਨੇ ਇਹ ਵਿਆਹ ਦੀ ਰਸਮ ਤੋਰੀ। ਜਦੋਂ ਸੱਚਣ ਸੱਚ ਦਾ ਉਹ ਰਾਜੇ ਦੀ ਰਾਣੀ ਨਾਲ ਵਿਆਹ ਕਰਾਇਆ ਨਾ, ਇਤਿਹਾਸ ਪੜ੍ਹੋ, ਸੱਚਣ ਸੱਚ ਜਿਹਦਾ ਵਿਆਹ ਇੱਕ ਰਾਜੇ ਦੀ ਰਾਣੀ ਨਾਲ ਹੁੰਦਾ, ਜਿਹੜੀ ਵਿਧਵਾ ਹੋ ਚੁੱਕੀ ਹੈ, ਉਹ ਗੁਰੂ ਅਮਰਦਾਸ ਮਹਾਰਾਜ ਸ਼ੁਰੂ ਕਰਦੇ ਆ। ਗੁਰੂ ਅਮਰਦਾਸ ਜੀ ਦੀ ਉਮਰ ਲਗਭਗ 95 ਸਾਲ ਹੈ, ਕਿਉਂਕਿ 62 ਸਾਲ ਦੀ ਉਮਰ ਵਿੱਚ ਆਉਂਦੇ ਨੇ ਅਤੇ 12 ਸਾਲ ਸੇਵਾ ਕੀਤੀ, 70 ਪਲੱਸ ਹੋ ਗਏ ਨੇ ਹੁਣ। 95 ਸਾਲ ਤੱਕ ਗੋਇੰਦਵਾਲ ਸਾਹਿਬ ਗੁਰਤਾ ਗੱਦੀ 'ਤੇ ਰਹਿ ਕੇ ਸੇਵਾ ਨਿਭਾਈ, 52 ਪ੍ਰਚਾਰਕ ਤਿਆਰ ਕੀਤੇ ਕਿ 52 ਰਾਜਾਂ ਵਿੱਚ ਜਾ ਕੇ ਪ੍ਰਚਾਰ ਕਰਨਗੇ। ਉਹਨਾਂ 52 ਵਿੱਚੋਂ 2 ਮੰਜੀਆਂ ਜਿਹੜੀਆਂ ਸੀ ਉਹ ਬੀਬੀਆਂ ਨੂੰ ਦਿੱਤੀਆਂ ਗੁਰੂ ਅਮਰਦਾਸ ਮਹਾਰਾਜ ਨੇ। 50 ਪੁਰਖ ਨੇ ਅਤੇ 2 ਬੀਬੀਆਂ, 52 ਪ੍ਰਚਾਰਕ ਤਿਆਰ ਕੀਤੇ ਗੁਰੂ ਸਾਹਿਬ ਨੇ।
ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਲਿਆਂਦੀਆਂ।

ਤੇ ਗੋਇੰਦਵਾਲ ਸਾਹਿਬ ਵਸ ਕੇ ਇਹਨੂੰ ਸਿੱਖੀ ਦਾ ਧੁਰਾ ਬਣਾ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਫਿਰ ਗੁਰਤਾ ਗੱਦੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੇ ਕਰਕੇ ਅੱਜ ਦੇ ਦਿਨ ਸਾਰੀਆਂ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ। ਰਾਮਕਲੀ ਸੱਦ ਪੜ੍ਹਦੇ ਹਾਂ ਨਾ ਆਪਾਂ, ਬਾਬਾ ਸੁੰਦਰ ਜੀ ਵੀ ਕੋਲ ਬੈਠੇ ਨੇ ਗੁਰੂ ਮਹਾਰਾਜ ਦੀ ਅੰਸ਼ ਵੰਸ਼ ਵਿੱਚੋਂ ਸਾਰੇ ਪਰਵਸ ਆ ਪਰਿਵਾਰ ਹੈ, ਆ ਸਿੱਖ ਸੰਗਤ ਜਿਹੜੀ ਇਹ ਪਰਿਵਾਰ ਹੈ ਗੁਰੂ ਦਾ। ਅਤੇ ਮਹਾਰਾਜ ਜੀ ਨੇ ਕਿਹਾ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਕਹਿੰਦੇ ਰੋਣਾ ਨਹੀਂ ਸਰੀਰ ਛੱਡਣਾ, ਪਰ ਅਸੀਂ ਆਪਣਾ ਚੋਲਾ ਬਦਲ ਕੇ ਗੁਰੂ ਰਾਮਦਾਸ ਜੀ ਦਾ ਰੂਪ ਬਣਾ ਲਿਆ ਹੈ। ਹੁਣ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਦਾ ਰੂਪ ਹੋ ਗਏ ਨੇ। ਸਿਰਫ ਕਾਇਆ ਪਲਟੀ ਹੈ, ਸਰੀਰ ਪਲਟਣਾ ਹੈ, ਜੋਤ ਉਹੀ ਹੈ। ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਲਾ ਕੇ ਫਿਰ ਸਰੀਰਕ ਚੋਲਾ ਜਿਹੜਾ ਉਹ ਤਿਆਗਦੇ ਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸਰੀਰਕ ਚੋਲੇ ਦਾ ਫਿਰ ਸਾਰੇ ਜਿਹੜੇ ਨੇ ਉਹ ਰਲ ਕੇ ਗੁਰ ਮਰਿਆਦਾ ਅਨੁਸਾਰ ਸੰਸਕਾਰ ਜਿਹੜਾ ਸਰੀਰਕ ਚੋਲੇ ਦਾ ਕੀਤਾ ਜਾਂਦਾ ਹੈ, ਔਰ ਰੱਬੀ ਬਾਣੀ ਦਾ ਜਾਪ ਹੁੰਦਾ। ਅੱਜ ਵੀ ਮਹਾਰਾਜ ਸਾਨੂੰ ਇਸ ਉਪਦੇਸ਼ ਦੇ ਰਹੇ ਨੇ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਤੋ ਗੁਰੂ ਪਾਤਸ਼ਾਹ ਦੇ ਅੱਜ ਦੇ ਸ਼ਬਦ ਨੂੰ ਆਪਾਂ ਵਿਚਾਰਿਆ ਹੈ ਕਿ ਪਰਮੇਸ਼ਵਰ ਨਾਲ ਪ੍ਰੇਮ ਪਾਓ। ਇਹ ਜੀਵ ਆਤਮਾ ਇਸਤਰੀ ਹੈ, ਇਹਦਾ ਪਤੀ ਪਰਮਾਤਮਾ ਹੈ, ਉਹਦੇ ਪਿਆਰ ਵਿੱਚ ਰੰਗੇ ਜਾਓ, ਦੁਹਾਗਣਾ ਨਾ ਬਣੋ। ਪਤੀ ਪਰਮੇਸ਼ਵਰ ਦਾ ਦਰ ਛੱਡ ਕੇ ਅਧੂਰੀਆਂ ਥਾਵਾਂ 'ਤੇ ਨਾ ਭਟਕੋ, ਅਤੇ ਪੂਰੇ ਗੁਰੂ ਦੇ ਲੜ ਲੱਗ ਕੇ ਪੂਰੇ ਗੁਰੂ ਦਾ ਉਪਦੇਸ਼ ਕਮਾ ਕੇ ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰੇ ਦੇ ਗੁਣ ਗਾਉਂਦਿਆਂ ਅਸੀਂ ਵੀ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣਾ ਸਕੀਏ। ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ। ਆਪ ਵੀ ਜੁੜੋ ਔਰ ਹੋਰਾਂ ਨੂੰ ਵੀ ਜੋੜੋ, ਬਾਣੀ ਅਤੇ ਬਾਣੀ ਦੇ ਧਾਰਨੀ ਬਣੋ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਬੁੱਝੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵ ਨੂੰ ਆਈਆਂ, ਸ਼ਬਦੋ ਤੰਗਾ ਬੁਹਰੀ ਕੇਰਾ ਮਨ ਜੀਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸੁਧਾਰ ਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰ ਨਾ ਅੰਗੀਕਾਰੋ, ਕਰੇ ਤੇਰਾ ਕਾਰਜ ਸਭ ਸਵਾਰ ਨਾਮ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾਰ ਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਸ ਹੈ, ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਅੰਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਾਏ ਵਸਿਆ, ਜਿਨ ਇਸਾਂ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬੈਠੋ, ਇਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸੋਤਰੋ ਪਿਆਰੂ, ਸਾਚਾ ਨਾਮ ਮੇਰਾ ਅੰਧਾਰੋ, ਵਾਜੇ ਪੰਚ ਸਬਦ ਕਰ ਸੁਭਾਗੈ, ਕਰ ਸੁਭਾਗੈ ਸਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੋ ਤਦ ਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਜਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖੋਆ, ਤਿਤ ਕਰਨ ਹਦ ਵਾਜੇ, ਆਨੰਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਵਰਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਨੀ ਸੱਚੀ ਬਾਣੀ। ਸੰਤ ਸਾਜਨ ਭਏ ਸਰ ਸੇ ਪੂਰੇ ਗੁਰ ਤੇ ਜਾਨੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ

ਰਹਿ ਪਵਿੱਤਰ ਕੜਾ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵ ਨਾਮ ਨਾਨਕ ਨਾਮ ਚੜ੍ਹਦੀ ਕਲਾ।

ਲੱਗਾ ਕਿਤਕੁ ਫਕੜੇ ਸਭ ਮੁੱਕਦੀ ਚਲੀ ਰਹਿਣਾ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾ ਨਾ ਮਾਰੇ ਕੁੰਮ।

ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲਗਈ, ਪੱਲੇ ਸਭ ਕਿਛ ਪਾਏ। ਜੇ ਤਾਂ ਸਮੁੰਦ ਸਾਗਰ ਨੀਰ ਭਰੇ ਆ, ਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ,

ਜਿਨਾ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰਾ।

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ।

ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਸਕਿਆ, ਦੇਗ ਚਲਾਈ ਤੇ ਗਵਾਹੀ, ਦੇਖ ਕੇ ਅੰਡਿੱਠ ਕੀਤਾ

ਹਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਸਰਬੱਤ ਦਾ ਭਲਾ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਹੀ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵੈਣ ਸਦੀਕ ਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸਾਚਾ ਨਾਉਂ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘੱਟ ਨਾ ਜਾਏ

ਆਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰਿਐ ਘਰ ਨਾਉਨ ਦਿਆਵੈ ਤਾਏ, ਸਭ ਥਾਈ ਵੇ ਸੁਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ।

ਨਹੀਂ। ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ

ਜੀ ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ

ਸਤਨਾਮ ਵਾਹਿਗੁਰੂ ਸਹਿਜੀਓ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ ਜੈ ਜੈ ਰੱਖੇ ਆਪ ਤੈਂ ਜਾਹੇ ਖੜੋਵਣਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਜਿਉਂ ਜਲ ਮੇਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਣ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਜਨਮ ਮਰਨ ਦੋਹੂੰ ਮੈਂ ਨਾਹੀ ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਹੇ ਹਰ ਸਿਉਂ ਨਹਿ ਮਿਲਾਏ ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜੀ ਕਛ ਕਹੀ ਨ ਜਾਈ ਸੋਡੀ ਸਿਸ਼ਟ ਸਗਲ ਤਾਰਨ ਕੋ ਅਵ ਗੁਰ ਰਾਮਦਾਸ ਕੋ ਮਿਲੀ ਵਡਾਈ ਸੋ ਕਹੋ ਟਲ ਗੁਰ ਸੇਵੀਐ ਅਹਿਨੇ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਘਰ ਦੂਜਾ ਮਹੱਲਾ ਪੰਜਵਾਂ ਤੁਦ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤੁਦ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ

ਕਿਤਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ। ਸਤਿਗੁਰਾਂ ਦੀ ਬਾਣੀ ਨੂੰ ਗਹਿਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਘਰ ਦੇ ਅਣਜਾਣ ਬੱਚੇ ਜਾਣ ਕੇ ਮਾਫ਼ੀ ਦੇਣੀ। ਆਓ ਗੁਰੂ ਫਤਿਹ

ਯਤਨ ਕਰਦੇ ਹਾਂ ਬੇਅੰਤ ਪ੍ਰਕਾਰੀ ਭੁੱਲਾਂ ਹੋ ਜਾਂਦੀਆਂ ਹਨ। ਸੰਗਤ ਅਤੇ ਗੁਰਬਖਸ਼ਣ ਯੋਗ ਹੈ ਬਖਸ਼ ਲੈਣਾ। ਸਮੂਹ ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਸਮੂਹ ਸਤਸੰਗ ਦਰਸ਼ਨ ਕਰਵਾਏ। ਸੋ ਕੀਰਤਨ ਦੀ ਸਮਾਪਤੀ ਹੈ, ਆਓ ਮਿਲ ਕਰਕੇ ਅਨੰਦ ਸਾਹਿਬ ਜੀ ਦੇ ਪਾਠ ਕਰੀਏ।

ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਅੱਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਕੇ ਅਨ ਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ

ਆਪ ਜੀਆਂ ਦੇ ਹਜ਼ੂਰ, ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ

ਗਾਂ ਤੋ ਸਮਤ ਬਖਸ਼ਣੀ ਦਰ ਆਈ ਸੰਗਤ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦਾਨਿਸ਼ ਨਾਂ ਦੀਆਂ ਦਾਤਾਂ ਬਸ਼ਕੇ ਨਵਾਜਣਾ ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਏ ਕਰਤੇ ਕਾਵੇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਵਰੇਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਨ ਦੇਖੈ ਗਾ ਦੇਵਣਾਰ, ਤ੍ਰਿਦਾਨ ਕੀਮਤ ਨਾ ਪਵੈ ਤੇ ਸਦਾ ਤੇ ਕਵਣ ਸਮਾਰ। ਸੰਬਦ ਸਾਹ ਲਿਖਿਆ ਮਿਲ ਕਰ ਪਾਓ ਤੇਲ, ਦੇਵ ਸੁਜਣਾ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਹਰ ਕਰਿਉ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰਿਐ ਨਾਨਕ ਸੇਦੇ ਅਮਨ। ਰਾਗਾ ਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ ਬਾਬਾ। ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ, ਤੋਏ ਰਹਾਉ ਵਿਸਵੇ ਤਿਸਿਆ ਘੜੀਆਂ ਪੈਰਾਂ ਤਿੱਤੀ ਵਾਰੀ ਮਾਉ ਵਾ। ਸੂਰਜੇ ਕੋ ਰੋਤਾ ਨੇਕ ਨਾਨਕ ਕਰਤੇ ਕੇ ਕੇਤੇ ਵੇ। ਰਾਗ ਧਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੁਪਾਵਣ ਚਵਰੋ ਕਰੇ, ਸਗਲ ਬਨ ਰਾਏ ਫੁੱਲ ਅੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹੱਤਾ ਸ਼ਬਦ ਭਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਈ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ, ਸਹਿਸ ਤਵ ਗਾਂਧੇ ਵਿਚਲਤ ਮੋਈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰਾਂਤ ਲੋਭਿਤ, ਮਨੋ ਅਨੰਦ ਨੂੰ ਮੋਹੀ ਆਈ ਪਿਆਸਾ। ਰਪਾ ਜਲ ਦੇ ਨਾਨਕ ਸਾਰੇ ਕੋਏ, ਜਾਂ ਤੇ ਤ੍ਰਿਣਾਈ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਏ। ਪੂਰਵ ਲਿਖਤ ਲਿਖੇ ਗੁਰਪਾਇਆ, ਮਨਾਰਲਿ ਮੰਡਲ ਮੰਡਾਏ। ਕਰ ਸਾਧੂ ਅੰਜਲੀ ਪਨ ਵੱਡਾਏ, ਕਰ ਡੰਡੋਤ ਪਨ ਵੱਡਾਏ ਰਹਾਉ। ਸਾਕ ਤਾਰਾ ਸਾਧਨ ਜਾਣਿਆ, ਤਨਿਆਤਰਾ ਮੈਂ ਕੰਡਾਏ। ਜਿਉਂ ਜਿਉਂ ਚਲੈ ਚੁਮੇ ਦੁਖ ਪਾਵੇ, ਜਮਕਾਲ ਸਹਿ ਸਿਰ ਡੰਡਾਏ। ਹਰ ਜਨ ਹਰ ਹਰ ਨਾਮ ਸਮਾਣੀ, ਦੁਖ ਜਨਮ ਮਰਨ ਪਵ ਖੰਡਾਏ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖਾਨ ਬ੍ਰਹਿਮੰਡਾਏ। ਹਮ ਗਰੀਬ ਮਸਕੀਨ ਪ੍ਰਭਤੇ ਅਰੇ, ਹਰ ਰਾਖ ਰਾਖ ਬੜ ਵੱਡਾਏ। ਜਨ ਨਾਨਕ ਨਾਮ ਦਾ ਟੇਕੇ ਨਾਮੇ, ਸੁਖ ਮੰਡਾਏ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹ ਆਖਾੜ ਚਲੋ ਵਰਲਾ, ਗੈ ਬਸਨ ਸੁਹੇਲਾ। ਆਓ ਕਟੈ ਦਿਨ ਸਰੈਣਾ ਰੇ, ਮਨ ਗੁਰ ਮਲਕਾ ਸਵਾਰੀ ਰਾਓ। ਇਹ ਸੰਸਾਰ ਵਿਕਾਰ ਸੰਸੇ, ਮੈਂ ਧਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆ ਵੈ ਰਸ, ਕਥ ਕਥਾ ਤਨ ਜਾਨੀ। ਜਾ ਕੋਇ ਸੋਈ ਬਿਆਜ, ਵਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮੈਲ ਪਾਵੋ ਸੁਖ ਸਹਿਜੇ।

ਸਤਵਾਰ ਹਰ ਜਨਕ ਉਪਾਇਓ ਸ਼ਬਦ ਗੁਰੂ ਪਰਗਾਸਿਓ ਹਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਬਡ ਭਾਗੀ ਉਨ ਮਾਨਿਓ ਰਿਧ ਸ਼ਬਦ ਬਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ ਜਨਕ ਰਾਜ ਬਰਤਾਇਆ ਸਤਿਯੁਗ ਆਲੀਣਾ ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸੱਚ ਨੀਵ ਸਾਚ ਸਤਿਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਖੇਲ ਗੁੜੋ ਕੀਓ ਹਰ ਰਾਏ

ਧਰਮ ਤੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਣ ਸ਼ਬਦ ਸਾਰ ਹਰ ਸਮ ਉਦਾਰ ਅਹਮੇਵ ਨਿਵਾਰਣ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨ ਹੁਟੈ ਸਤਵੰਤ ਹਰ ਨਾਮ ਮੰਤਰ ਨਵਨਿਧ ਨਾਨਕ ਹੁਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ ਗੁਰ ਅਰਜੁਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਪੈ ਨਿਰਭਉ ਮਾਣਿਓ ਲਾਖ ਮਹਿ ਅਲਖ ਲਖਾਇਓ ਅਗਮ ਅਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪਰਵਾਣ ਰਾਜ ਮਹਿ ਜੋਗ ਕਮਾਇਓ ਧਨ ਧਨ ਗੁਰ ਧਨ ਅਪਰ ਸਰ ਸੁਪਰ ਪਰਾਇਓ ਗੁਰ ਗਮ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰ ਸੂਰ ਸ਼ਬਦ ਹੋਮੈ ਨਿਵਾਰਿਓ ਪੰਚਾ ਹਰਨੇ ਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ ਹਰ ਨਾਮ

ਨਿਸਾਨ ਸਤਿਗੁਰ ਸ਼ਬਦ ਸਵਾਰਿਓ ਭਵ ਜਲ ਸਾਇਰ ਸੇ ਨਾਮ ਹਰੀ ਕਾ ਬੋਹਿਥਾ ਤੋ ਸਤਿਗੁਰ ਸੰਗ ਹੇਤ ਨਾਮ ਲਾਗ ਜਗ ਉਧਰਿਓ ਜਗਤ ਉਧਾਰਣ ਨਾਮ ਸਤਿਗੁਰ ਤੁਠੈ ਪਾਇਓ ਅਬ ਨਹੇ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ ਤਾਤੇ ਅੰਗਦ ਪਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ।

0: ਚੋ ਜਗਤਰ ਪਰ ਜਾਨੀਅਤ ਬਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖਿਅਤ ਧਾਮ ਸਿਓ ਅਪਰ ਪਰਮ ਪਰ ਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਓ ਮਥੁਰਾ ਕੋ ਪ੍ਰਭ ਸਰਬ ਮੈਂ ਅਰਜੁਨ ਗੁਰ ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਓ
1: ਅੰਤ ਨਾ ਪਾਵਤ ਦੇਵ ਸਭੇ ਮੁਨ ਇੰਦਰ ਮਾ ਸ਼ਿਵ ਜੋਗ ਕਰੀ ਫੁਨ ਬੇਦ ਬਰੰਚ ਵਿਚਾਰ ਰਿਹੋ ਹਰ ਜਾਪ ਨਾ ਛਾੜਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿ

0: ਸੱਚ ਸਭਾ ਦੀਵਾਨ ਸੱਚ ਸੱਚੇ ਪੈ ਤਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਭੁੱਲਣਾ ਭੁੱਲੋ ਰਤਨ ਨਾਮ ਅਪਾਰ ਕੀਮ ਨਾ ਪਵੇ ਅਮੁੱਲੋ ਜੈ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂੰ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬੋੜ ਫਿਰ ਜੋਨ ਨਾ ਆਏ ਪ੍ਰਭ ਦਾ ਤੋ ਦਾ ਤਾਰ ਪਰਿਓ ਜਾਚਕ ਇੱਕ ਸ਼ਰਣਾ ਮਿਲੇ ਦਾਨ ਸੰਤਰੇਨ ਝੇਲਗ ਪੌਜਲ ਤਰਣਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਪਾਵੈ ਦੇਹੋ ਦਰਸ਼ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਓ ਚਿਰਾਗਨ ਦਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਪਵਣ ਮੈਂ ਜਨ ਨਾਨਕ ਗੁਰਪਾਰ ਬ੍ਰਹਮ
1: ਅਜੈ ਗੰਗ ਜਲ ਅਟਲ

ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ, ਅੰਮ੍ਰਿਤ ਤਜ ਬੇਖ ਸੰਗ੍ਰਹਿ, ਕਰਤੈ ਆਪ ਖੁਆਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਚਵਰ ਛਤਰ ਤਖਤ, ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਸੋਰਠ ਰਾਗ ਕੀ ਵਾਰ ਅੰਦਰ ਦੋ ਸ਼ਲੋਕ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਅਤੇ ਪੌੜੀ ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਸੁਭਾਏਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ਣ। ਸਤਿਗੁਰੂ ਜੀ ਕਾ ਪਾਵਨ ਹੁਕਮ ਜੋ ਪਾਵਨ ਅੰਗ 643 ਅਤੇ 644 ਉੱਪਰ ਸੁਭਾਏਮਾਨ ਹੈ, ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ।

ਸੁਣੀ ਜਿਨ ਵਿਣ ਦੰਤਾਂ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਰਬ ਰਜਾਇ ਮਹਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠੜੇ ਸੱਚੇ ਕਾ ਵਿਚਵਾਸ। ਇੱਕ ਨਾ ਹੁਕਮ ਸਮੈਲੇ ਇੱਕ ਨਾ ਤੁਮੇ ਕਰੇ ਵਿਨਾਸ਼।

ਸਾਧ ਕੁਦਰਤ ਜਾਤੀ ਜਨ ਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਵਿਮਾਨ ਕੁਦਰਤ ਪਾਣ ਪਾਣੀ ਵੇ ਸੰਤਰ ਕੁਦਰਤ ਧਰਤੀ ਖਾਕ।

ਪੈਵ ਚੋਦ ਮਹਾਬਲ ਸੂਰ ਪੈਵ ਚਾਵੇ ਜਾਵੇ ਪੂਰ ਸਗਲਿਆ ਭਾਉ ਲਿਖਿਆ ਸਿਰਲੇਖ ਨਾਨਕ ਨਿਰਭਉ।

ਗਣਤ ਅਨੰਤ ਬੰਧਨ ਬੰਧ ਭਾਈ ਸੋਏ ਪਿਆ ਕੀਰਤਨ ਚਾਹ ਸਭ ਕੋਈ ਨੱਚ ਨੱਚ ਹੱਸੇ ਚਲਹੇ ਸੇ ਰੋਏ ਫੁੱਟ ਨਾ ਜਾ ਹੀ ਸਿੱਧ ਨਾ ਹੋਏ ਨੱਚਣ